ਸਿੰਘਾਂ ਨੂੰ ਤਿਆਰ ਕਰ ਕਰਕੇ ਭੇਜਦੇ ਰਹੇ। ਇਸ ਤੋਂ ਪਹਿਲੀ ਰਾਤ ਉਹ ਵੀ ਘਮਾਸਾਨ ਯੁੱਧ ਦੇ ਵਿੱਚ ਹੀ ਬਤੀਤ ਹੋਈ। ਅਨੰਦਪੁਰ ਦੇ ਵਿੱਚ ਵੀ ਸਾਹਿਬ ਜੀ ਨੂੰ ਕੋਈ ਕਿਸੇ ਪ੍ਰਕਾਰ ਦਾ ਆਰਾਮ ਨਹੀਂ ਮਿਲਿਆ। ਕਿੰਨੇ ਹੀ ਦਿਨ ਤੋਂ ਬੇਆਰਾਮੀ ਔਰ ਉਨਿੰਦਰੀ ਦੀ ਅਵਸਥਾ, ਮਾਛੀਵਾੜੇ ਦੀ ਜੰਗਲ ਵਿੱਚ ਪਹੁੰਚੇ ਨੇ ਆਰਾਮ ਕਰਨ ਦੇ ਵਾਸਤੇ। ਆਪ ਟੀਮ ਦਾ ਸਰਾਣਾ ਲੈ ਕੇ ਭੁੰਜੇ ਹੀ ਲੇਟ ਗਏ ਨੇ। ਮਖਮਲਾ ਤੇ ਸੌਣ ਵਾਲਾ ਅੱਜ ਧਰਤੀ ਦਾ ਵਿਛਾਉਣਾ ਕਰਕੇ ਟੀਮ ਦਾ ਸਰਾਣਾ ਲਿਆ ਹੋਇਆ ਹੈ, ਵਿਸ਼ਰਾਮ ਅਵਸਥਾ ਵਿੱਚ ਲੇਟੇ ਹੋਏ ਨੇ। ਗੁਰੂ ਕਲਗੀਧਰ ਪਾਤਸ਼ਾਹ ਰਾਹੀ ਇੱਕ ਤੁਰਿਆ ਆਉਂਦਾ ਵੇਖਿਆ, ਦੂਰੋਂ ਇਸਨੇ ਨਜ਼ਰ ਭਰ ਕੇ ਕੌਣ ਹੈ ਇਸ ਬਿਆਬਾਨ ਜੰਗਲ ਦੇ ਵਿੱਚ ਟੀਮ ਦਾ ਸਰਾਣਾ ਲਿਆ ਹੋਇਆ, ਬੇਪਰਵਾਹੀ ਦੀ ਨਿੰਦਰ ਸੁੱਤਾ ਹੋਇਆ, ਕੌਣ ਹੈ? ਨਾਲ ਹੀ ਅੰਤਰ ਖਿਆਲ ਉਤਪੰਨ ਹੋਇਆ, ਇਸ ਤਰ੍ਹਾਂ ਜਾਪਦਾ ਹੈ ਕੋਈ ਨੂਰਾਨੀ ਜੋਤ ਇਸ ਜੰਗਲ ਦੇ ਵਿੱਚ ਆ ਕੇ ਬਿਰਾਜਮਾਨ ਹੋਈ ਹੈ। ਇੰਝ ਜਾਪਦਾ ਕੋਈ ਬੇਪਰਵਾਹ, ਕੋਈ ਬਾਦਸ਼ਾਹਾਂ ਦਾ ਬਾਦਸ਼ਾਹ ਇਸ ਜੰਗਲ ਦੇ ਵਿੱਚ ਭਾਗ ਲਾਉਣ ਵਾਸਤੇ ਆਇਆ। ਇਹਨਾਂ ਚੰਦ ਲਾਈਨਾਂ ਦੇ ਵਿੱਚ ਕਵੀ ਨੇ ਆਪਣੇ

0: ਰੀਆਂ ਕੁਮੀ ਤੇ ਪੈਰਾਂ ਦੀਆਂ ਜੁੱਤੀਆਂ ਵੀ ਕਸੀ ਗਈਆਂ ਪਰ ਸਸਤਾ ਸੋਨਾ ਨਹੀਂ ਮਿਲਿਆ
1: ਓਹੋ ਤੇ ਤੁਸੀਂ ਚਾਚੇ ਕੋਲ ਜਾਓ ਨਾ
0: ਚਾਚਾ ਕਿਹੜਾ ਚਾਚਾ
1: ਚਾਚਾ ਜੂਲਰ ਓਕਲੈਂਡ ਬ੍ਰੈਡਫੋਰਡ 9 ਵਾਲੇ ਜਿੰਨਾ ਇਹ ਸਪੈਸ਼ਲ ਆਫਰ ਕੱਢੀ ਮਾਰੀ ਨੱਕਾ ਨਤੀਲਾ ਸਿਰਫ 2 ਪਾਉਂਡ ਨਾ ਕੰਨ ਸਲਾਣੇ ਨਾ 1 ਪਾਉਂਡ ਛਾਪਾਂ ਤੇ ਬੰਗਾ ਨਹੀਂ ਕੋਈ ਮਜ਼ਦੂਰੀ ਨਹੀਂ ਵਿਆਹ ਸ਼ਾਦੀ ਨੇ ਜ਼ੇਵਰਾਂ ਪਰ ਸਪੈਸ਼ਲ ਡਿਸਕਾਊਂਟ ਹੈ ਤੇ ਜੇ ਤੁਸੀਂ ਪੁਰਾਣਾ ਸੋਨਾ ਵੇਚਣਾ ਹੈ ਤੇ ਬਹੁਤ ਚੰਗੇ ਰੇਟਾਂ ਪਰ ਦੇਣੇ ਨੇ
0: ਇੱਕ ਵਾਰੀ ਫਿਰ ਦੱਸੋ ਕਿਹੜੀ ਗਲੀ ਕਿਹੜਾ ਪਤਾ
1: ਚਾਚਾ ਜੂਲਰਸ ਓਕਲੈਂਡ ਬ੍ਰੈਡਫੋਰਡ 9 ਟੈਲੀਫੋਨ 01274-488-935
2: Do you own a business? Then get your business seen with Sunrise Radio. Absolutely free. Add your business to the Sunrise Radio business directory and showcase your products or services to our listeners and website visitors. Whether you run a restaurant, retail store, professional service, beauty business, trades company, or something completely different, we want to hear from you. There's no charge to list your business. Simply visit sunrise.radio, head to our business directory and add your details today. Sunrise Radio, supporting businesses and connecting communities.

0: ਗਈਆਂ ਕੁੰਮੀ ਤੇ ਪੈਰਾਂ ਦੀਆਂ ਜੁੱਤੀਆਂ ਵੀ ਕਸੀ ਗਈਆਂ ਪਰ ਸਸਤਾ ਸੋਨਾ ਨਹੀਂ ਮਿਲਿਆ
1: ਓਹੋ ਤੇ ਤੁਸੀਂ ਚਾਚੇ ਕੋਲ ਜਾਓ ਨਾ
0: ਚਾਚਾ ਕਿਹੜਾ ਚਾਚਾ
1: ਚਾਚਾ ਜੂਲਰ ਓਕ ਲੇਨ ਬ੍ਰੈਡਫੋਰਡ 9 ਵਾਲੇ ਜਿੰਨਾ ਸਪੈਸ਼ਲ ਆਫਰ ਕੱਢੀ ਮਾਰੀ ਨੱਕਾ ਨਤੀਲਾ ਹੈ ਸਿਰਫ 2 ਪੌਂਡਾਂ ਕੰਨ ਸਲਾਣੇ ਨਾ 1 ਪੌਂਡ ਛਾਪਾਂ ਤੇ ਬੰਗਾ ਨਹੀਂ ਕੋਈ ਮਜ਼ਦੂਰੀ ਨਹੀਂ ਵਿਆਹ ਸ਼ਾਦੀ ਨੇ ਜ਼ੇਵਰ ਪਰ ਸਪੈਸ਼ਲ ਡਿਸਕਾਊਂਟ ਹੈ ਤੇ ਜੇ ਤੁਸੀਂ ਪੁਰਾਣਾ ਸੋਨਾ ਵੇਚਣਾ ਹੈ ਤੇ ਬਹੁਤ ਚੰਗੇ ਰੇਟਾਂ ਪਰ ਦੇਣੇ ਨੇ
0: ਇੱਕ ਵਾਰੀ ਫਿਰ ਦੱਸੋ ਕਿਹੜੀ ਗਲੀ ਕਿਹੜਾ ਪਤਾ
1: ਚਾਚਾ ਜੂਲਰਸ ਓਕ ਲੇਨ ਬ੍ਰੈਡਫੋਰਡ 9 ਟੈਲੀਫੋਨ 01274488935
2: क्या आप किसी खास तकरीब का एहतमाम कर रहे हैं तो उसे जिना रेस्टोरेंट ब्रेडफर्ड में मनाएं।
3: बड़ी तकरीबात के लिए जिना मार्की में 150 मेहमानों की गुंजाइश है। मेहंदी, निकाह, सालगिरह और खानदानी जश्न के लिए बेहतरीन।
2: छोटी गैदरिंग के लिए जिना इवेंट सुइट में 50 मेहमानों की गुंजाइश है।
3: मौका कोई भी हो, लजीज खाने और अपनों के साथ अपनी खुशियों को यादगार बनाइए। जिना रेस्टोरेंट, लीड्स रोड, ब्रेडफर्ड।
2: बुकिंग्स और मजीद मालूमात के लिए कॉल करें 01274733732। जिना रेस्टोरेंट, हर मौके को बनाए खास।

0: ਕੁੜੀਆਂ ਕੁੰਮੀ ਤੇ ਪੈਰਾਂ ਦੀਆਂ ਜੁੱਤੀਆਂ ਵੀ ਕਸੀ ਗਈਆਂ ਪਰ ਸਸਤਾ ਸੋਨਾ ਨਹੀਂ ਮਿਲਿਆ।
1: ਓਹੋ ਤੇ ਤੁਸੀਂ ਚਾਚੇ ਕੋਲ ਜਾਓ ਨਾ।
0: ਚਾਚਾ ਕਿਹੜਾ ਚਾਚਾ?
1: ਚਾਚਾ ਜੂਲਰ ਓਕ ਲੇਨ ਬ੍ਰੈਡਫੋਰਡ 9 ਵਾਲੇ ਜਿੰਨਾ ਸਪੈਸ਼ਲ ਆਫਰ ਕੱਢੀ ਮਾਰੀ ਨੱਕਾ ਨਤੀਲਾ ਹੈ ਸਿਰਫ 2 ਪੌਂਡ ਨਾ ਕੰਨ ਸਲਾਣੇ ਨਾ 1 ਪੌਂਡ ਛਾਪਾਂ ਤੇ ਬੰਗਾ ਨਹੀਂ ਕੋਈ ਮਜ਼ਦੂਰੀ ਨਹੀਂ ਵਿਆਹ ਸ਼ਾਦੀ ਨੇ ਜ਼ੇਵਰ ਪਰ ਸਪੈਸ਼ਲ ਡਿਸਕਾਊਂਟ ਹੈ ਜੇ ਤੁਸੀਂ ਪੁਰਾਣਾ ਸੋਨਾ ਵੇਚਣਾ ਹੈ ਤੇ ਬਹੁਤ ਚੰਗੇ ਰੇਟਾਂ ਪਰ ਦੇਣੇ ਨੇ।
0: ਇੱਕ ਵਾਰੀ ਫਿਰ ਦੱਸੋ ਕਿਹੜੀ ਗਲੀ ਕਿਹੜਾ ਪਤਾ?
1: ਚਾਚਾ ਜੂਲਰਸ ਓਕ ਲੇਨ ਬ੍ਰੈਡਫੋਰਡ 9 ਟੈਲੀਫੋਨ 01274488935।
2: क्या आप अपने कारोबार के जरिए ज्यादा से ज्यादा लोगों तक पहुंचाना चाहते हैं? सनराइज रेडियो पर इश्तिहारबाजी आपके ब्रांड की पहचान बढ़ाती है, सर्फिन का एतमाद कायम करती है और आपके कारोबार को लोगों के जहनों में नमाए रखती है। हम यॉर्कशायर, मैनचेस्टर, ईस्ट लैंकाशायर, मल्टन केन्स और लंदन में नशरियात पेश करते हैं और जल्द ही मजीद इलाकों में भी सर्विस का आगाज हो रहा है। हमारी महदूद मुद्दत की खसूसी पेशकश से फायदा उठाने के लिए आज ही 01274735043 पर कॉल करें।
3: Ladies and gentlemen,
4: thank you for making Sunrise Radio your favorite Asian radio station.
5: Number one.
6: It's a classic hit. Flashback. Flashback. As we go down memory lane. Where were you when you first heard this?